ਦੁਨੀਆਦਾਰੀ ਨਾਲ ਥੋੜਾ ਵੀ ਮੋਹ ਨਹੀਂ ਸੀ ਜੋ ਉਹ ਸੋਚਦੀ ਸੀ ਸ਼ਾਇਦ ਮੈਂ ਉਹ ਨਹੀਂ ਸੀ। ਹਰ ਥਾਂ ਤੇਰੀਆਂ ਮੇਰੀਆਂ ਗੱਲਾਂ ਹੁੰਦੀਆਂ ਨੇ ਜਿਵੇਂ ਪਾਣੀ ਦੀਆਂ ਛੱਲਾਂ ਹੁੰਦੀਆਂ ਨੇ। ਹੁਣ ਅਸੀਂ ਵੀ ਸਮਝ ਗਏ ਹਾਂ ਕਿ ਇਹ ਇਸ਼ਕ ਮੁਹੱਬਤ ਬਸ ਗੱਲਾਂ ਹੁੰਦੀਆਂ ਨੇ, ਬਸ ਗੱਲਾਂ ਹੁੰਦੀਆਂ ਨੇ।